ਦੋਂ ਫਤ ਗੇ ਸਮਾਲ ਕੁਮਾ ਕੀ ਅਹਰ ਮੈਂਗੇ ਦਾਰੀ ਮੈਮ ਗੇ ਸਿਹਤਾ ਵੇ ਸਸਰ ਕੁਆ ਕਮੇ ਫਿਰ ਹਣੁ ਗੇ ਦਾਰੀ ਮੈਮ ਗੇ ਸਿਹਤਾ ਕੁਰਾ ਅਸਰ ਤਕ ਬਲਾਰ ਦਾਰੀ ਨੁਲੀਬੁਂ ਕਹਲ ਕੰਤ ਤਾਂ ਏਕੰ ਇਗੁਤ ਦਿਮਾਵਾ ਜਿਹ ਸਵਬੇ ਕੀ ਦੋਂ ਫਤ ਗੇ ਸਮਾਲ ਕੁਮਾ ਕੀ ਫਿਰ ਹਣੁ ਗੇ ਦਾਰੀ ਫਾਨੀ ਨੋਨੀ ਸਪਾਮ ਕਾਉਂਟ ਗੇ ਮੈਂਬਰ ਦਕੁਰਾ ਕਮੇ ਅਦਿ ਸਪਾਮ ਗੇ ਫੇਮਵਰ ਨੋਨੀ ਕੁਆਲਿਟੀ ਦਕੁਰਾ ਕਮੇ ਐਮ ਸਪਾਮ ਗੇ ਮੈਂਬਰ ਦਵੇਫਾ ਏਗੇ ਫੇਮਵਰ ਦਮ ਵਿੱਚ ਕਮ ਗਵਣਾ ਦਾਰੀ ਮੈਮ ਅਸਰ ਕੁਮਾ ਕੀ ਗਹਿ ਕਮੇ ਹਮੇ ਗੁਤ ਦੋਂ ਫਤ ਗੇ ਸਮਾਲ ਕੁਮਾ ਕੀ ਅੰਗ ਹਣੁ ਨਵਸ ਦਾਰੀ ਮੈਂ ਉਮਗੇ ਮਸਾ ਤਕ ਕੁਰਿਮਾ ਤੁਮਗੇ ਫੁਰਸਤ ਇਤਿ ਰੁਕਰਾ ਕਮੇ ਕਮਾ ਨਿਰਾਸਾ ਤਕ ਫੇਰਨਾਂਗੇ ਬਹੁਰੇ।

0: ਵਪੇਦੇ ਅਸਤੂ ਮੀ ਬਹਿਕ ਮੀ ਹਫਤਾ ਕਮੀ ਬਲਾਲੀ ਜਿਸਮੂ ਟੂਕ ਹੀ ਮਨਾ ਫਵਾ ਲਵਾ ਯੇ ਜਿਸਮੂ ਹੈ ਤੋ ਕਿਆ ਮੇ ਲਵਾਇਆ
1: ਕੋਪੀ ਅਸਲੋ

0: ਨੂਆ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਿਬ ਨਮਾਜ਼ ਵਕਤ
1: ਅੱਲਾਹੁ ਅਕਬਰ ਅੱਲਾਹ

ਲਾਂਗੇ ਦਿਰੀ ਦੇਮੀ ਵੋੜੀ ਗਿੰਵਾ ਰਸ ਖਲਾਂਗੇ ਇਕ ਲਾਂਗੇ ਮੈਨੂੰ ਵੀ ਇਲਾਹ ਕੁਨਵੇ ਫਾਹਿਤੀ ਬੈ ਮੀਹੂੰ ਇਕ ਲਾਂਗੇ ਅਲਕੋਂ ਖਾਲਿਸ ਕੁਰਾ ਹਾਲ ਇਕ ਲਾਂਗੇ ਦੁਆ ਖੋਂ ਅਲਕੋਂ ਕੁਰਾਸ਼ੇ ਹਮਦ ਹੁਰੀ ਆਲਮ ਥੋ ਗਿਵਰੀ ਅੱਲਾਹ ਸ਼ੇ।